0: ਇਹ ਖਬਰਾਂ ਆਪ ਆਕਾਸ਼ਵਾਣੀ ਜੈਪੁਰ ਅਜਮੇਰ ਕੇਂਦਰ ਤੋਂ ਸੁਣ ਰਿਹਾ ਹੋ। ਪ੍ਰਦੇਸ਼ ਭਰ ਦੀ ਸਗਲੀ ਗਰਭਵਤੀ ਮਹਿਲਾਵਾਂ ਰੇ ਸਵਾਸਥਯ ਮਾਨਕਾਰੀ ਸਘਨ ਸਕਰੀਨਿੰਗ ਖਾਤਿਰ ਕਾਲੇ ਸੋ ਵਿਸ਼ੇਸ਼ ਅਭਿਆਨ ਚਲਾਇਓ ਜਾਵੇਲਾ। 5 ਦਿਨਾਂ ਤਾਈਂ ਚੱਲਣ ਵਾਲਾ ਇਨ ਅਭਿਆਨ ਮਾਏ ਗਰਭਵਤੀ ਮਹਿਲਾਵਾਂ ਦੀ ਪ੍ਰਸਵ ਪਹਿਲਾਂ ਸਵਾਸਥਯ ਜਾਂਚ ਕਰੀ ਜਾਵੇਲੀ। ਚਿਕਿਤਸਾ ਅਰ ਸਵਾਸਥਯ ਮਹਿਕਮਾ ਦੀ ਪ੍ਰਮੁੱਖ ਸ਼ਾਸਨ ਸਚਿਵ ਗਾਇਤਰੀ ਰਾਠੌੜ ਅੱਜ ਜੈਪੁਰ ਮਾਏ ਬੈਠਕ ਕਰ ਵੀਸੀ ਰੇ ਮਾਧਿਅਮ ਸੋ ਸਗਲਾ ਚਿਕਿਤਸਾ ਅਹਿਲਕਾਰਾਂ ਨੇ ਇਨ ਬਾਰਾ ਮਾਏ ਹੁਕਮ ਦਿਆ। ਉਨ੍ਹਾਂ ਕਹਿਓ ਕਿ ਆਸ਼ਾ ਵਰਕਰ ਏਐਨਐਮ ਅਰ ਸੀਐਚਓ ਰੇ ਜ਼ਰੀਏ ਸਕਰੀਨਿੰਗ ਰੋ ਉਹ ਕੰਮ ਕਰਵਾਇਓ ਜਾਵੇਲਾ। ਸ਼੍ਰੀਮਤੀ ਰਾਠੌੜ ਹਰ ਗਰਭਵਤੀ ਮਹਿਲਾ ਰੀ 4 ਗੁਣਵੱਤਾਪੂਰਨ ਏਐਨਸੀ ਜਾਂਚ ਜ਼ਰੂਰੀ ਰੂਪ ਸੋ ਕਰਾਉਣੇ ਰੀ ਬਾਤ ਕਹੀ। ਉਨ੍ਹਾਂ ਕਹਿਓ ਕਿ 32 ਜੋਖਿਮ ਵਾਲੀ ਗਰਭ ਅਵਸਥਾ ਖਾਤਿਰ ਅਲੱਗ ਸੋ ਟਰੈਕਿੰਗ ਸਿਸਟਮ ਬਣਾਇਓ ਜਾਵੇਲਾ। ਚਿਕਿਤਸਾ ਮੰਤਰੀ ਗਜਿੰਦਰ ਸਿੰਘ ਖੀਮਸਰ ਅੱਜ ਭੀਲਵਾੜਾ ਪਹੁੰਚਿਆ। ਵਣਾ ਮਹਾਤਮਾ ਗਾਂਧੀ ਸਫਾਖਾਨਾ ਪਰਿਸਰ ਰੋ ਜਾਇਜ਼ੋ ਲਿਓ। ਇੰਡਰ ਪਾਚੇ ਸ਼੍ਰੀ ਖੀਮਸਰ ਮੈਡੀਕਲ ਕਾਲਜ ਰੀ ਪ੍ਰਿੰਸੀਪਲ ਅਰ ਚਿਕਿਤਸਾ ਅਹਿਲਕਾਰਾਂ ਦੇ ਸਾਥ ਬੈਠਕ ਕਰੀ। ਮੀਡੀਆ ਸੂ ਬਣਤਲ ਮਾਏ ਚਿਕਿਤਸਾ ਮੰਤਰੀ ਕਹਿਓ ਕਿ ਜੈਪੁਰ ਸੋ ਆਈ ਟੀਮ ਭੀਲਵਾੜਾ ਮਾਏ ਹੋਈ ਪ੍ਰਸੂਤਾਵਾਂ ਰੀ ਮੌਤ ਰੇ ਕਾਰਨਾਂ ਰੀ ਜਾਂਚ ਸ਼ੁਰੂ ਕਰਦੀ ਹੈ। ਵਣਾ ਕਹਿਓ ਕਿ ਸਰਕਾਰ ਮਾਤਰ ਅਰ ਸ਼ਿਸ਼ੂ ਸਵਾਸਥਯ ਨੇ ਲਈ ਗੰਭੀਰ ਹੈ।
1: हमारी जयपुर से एक टीम आई, उन्होंने जांच करी, लेकिन हमारे सीनियर लोग ऑल राजस्थान के आए, अब मैं भी आया यहाँ पर। हमने सब चीजों की जांच की है और मैंने कुछ दस्तावेज की मांग करी है, कुछ डॉक्यूमेंटेशन और हमने मंगाया और बांसवाड़ा में आज जा रहा हूँ।
0: ਚਿਕਿਤਸਾ ਮੰਤਰੀ ਇੰਦਰ ਪਾਛੇ ਬਾਂਸਵਾੜਾ ਖਾਤਿਰ ਰਵਾਨਾ ਹੋ ਗਿਆ। ਧਿਆਨਯੋਗ ਹੈ ਕਿ ਹਾਲ ਹੀ ਮਾਏ ਬਾਂਸਵਾੜਾ ਮਾਏ ਨਿਆਰਾ ਨਿਆਰਾ ਕਾਰਨਾਂ ਸੋ ਕੁਛ ਇੱਕ ਪ੍ਰਸੂਤਾਂ ਵਾਰੀ ਮੌਤ ਵੀ ਹੀ। ਸਥਿਤੀ ਰੋ ਜਾਇਜ਼ੋ ਲੈਣ ਖਾਤਿਰ ਚਿਕਿਤਸਾ ਮੰਤਰੀ ਸਫਾ ਖਾਨਾ ਰੋ ਨਿਰੀਖਣ ਕਰੇਲਾ। ਰਾਜਪਾਲ ਹਰੀਭਾਊ ਵਾਗੜੇ ਸੋ ਅੱਜ ਆਸਟ੍ਰੇਲੀਆ ਰਾ ਉੱਚ ਸਤਰੀ ਰਾਜਨਯਿਕ ਪੌਲ ਮਰਫੀ ਮੁਲਾਕਾਤ ਕਰੀ। ਇੰਦਰ ਚਾਲਤਾ ਦੋਨੋ ਭਾਰਤ ਅਰ ਆਸਟ੍ਰੇਲੀਆ ਰੇ ਬੀਚ ਸਿਕਸ਼ਾ ਅਰ ਵਾਣਿਜਿਕ ਸੰਬੰਧਾਂ ਨੇ ਬਢਾਵੋ ਦੇਵਣ ਮਾਥੇ ਚਰਚਾ ਕਰੀ। ਸਾਥੇ ਹੀ ਰਾਜਸਥਾਨ ਮਾਏ ਉੱਚ ਸਿਕਸ਼ਾ ਆਦਿਵਾਸੀ ਸੰਸਕ੍ਰਿਤੀ ਸੰਰਕਸ਼ਣ ਅਰ ਕ੍ਰਿਸ਼ੀ ਮਾਏ ਨਵਾਚਾਰਾਂ ਮਾਥੇ ਵੀ ਖਾਸ ਰੂਪ ਸੋ ਚਰਚਾ ਕਰੀ ਜੀ। ਬੈਠਕ ਮਾਥੇ ਔਰ ਬਿਊਰੋ ਨਿਊਜ਼ ਡੈਸਕ ਸੋ।
2: ਰਾਜਪਾਲ ਸ਼੍ਰੀ ਬਾਗੜੇ ਰੀ ਪਹਿਲ ਮਾਥੇ ਰਾਜਨਯਿਕ ਸ਼੍ਰੀ ਮਰਫੀ ਰਾਜਸਥਾਨ ਰਾ ਵਿਸ਼ਵ ਵਿਦਿਆਲਾ ਰੇ ਸਾਥੇ ਆਸਟ੍ਰੇਲੀਆ ਰਾ ਉੱਚ ਸ਼ੈਕਸ਼ਿਕ ਕਾਰਕ੍ਰਮ ਰੇ ਐਕਸਚੇਂਜ ਰੀ ਸੰਭਾਵਨਾਵਾਂ ਮਾਥੇ ਕਾਮ ਕਰਨੇ ਪਰ ਸਹਿਮਤੀ ਜਤਾਈ ਹੈ। ਆਵਣ ਵਾਲਾ ਦਿਨਾਂ ਮਾਏ ਰਾਜਸਥਾਨ ਰਾ ਵਿਸ਼ਵ ਵਿਦਿਆਲਿਆ ਰਾ ਕੁਲਗੁਰੂ ਅਰ ਆਸਟ੍ਰੇਲੀਆ ਰਾ ਸ਼ਿਕਸ਼ਾ ਵਿਦਾ ਤਥਾ ਕੁਲਪਤੀਆ ਰੇ ਸਾਥੇ ਵੀਸੀ ਰੇ ਜ਼ਰੀਏ ਬਣਤਰ ਅਰ ਚਰਚਾ ਵੇਲੀ। ਇੰਡਰੇ ਅਲਾਵਾ ਕਮ ਪਾਣੀ ਅਰ ਸੂਖੇ ਵਾਤਾਵਰਣ ਮਾਏ ਕ੍ਰਿਸ਼ੀ ਸੁਜੁੜੀ ਪੱਧਤੀ ਰੇ ਬਾਰਾ ਮਾਏ ਵੀ ਰਾਜਸਥਾਨ ਨੇ ਫਾਇਦੋ ਦਿਓ ਜਾਵੇਲਾ। ਬੈਠਕ ਮੇ ਰਾਜਸਥਾਨ ਰੀ ਆਦਿਵਾਸੀ ਧਰੋਹਰ ਸੰਰਕਸ਼ਣ ਮਾਥੇ ਵੀ ਖਾਸ ਚਰਚਾ ਕਰੀ ਜੀ। ਨਿਊਜ਼ ਡੈਸਕ ਸੂ ਸਾਲਿਹਾ ਗਾਜ਼ੀ।
0: ਪ੍ਰਦੇਸ਼ ਰਾਜ ਸਕੂਲਾਂ ਮਾਏ ਡਿਜੀਟਲ ਲਰਨਿੰਗ ਲੈਬ ਰੀ ਥਾਪਨਾ ਕਰੀ ਜਾਵੇਲੀ। ਮੁੱਖ ਸਚਿਵ ਵੀ ਸ੍ਰੀਨਿਵਾਸ ਅੱਜ ਜੈਪੁਰ ਮਾਏ ਆ ਜਾਣਕਾਰੀ ਦੀ। ਮੁੱਖ ਸਚਿਵ ਕਹਿਓ ਕਿ ਇਨ ਸੋ ਪੜ੍ਹੇ ਸਿਰਿਆਂ ਨੇ ਅਧਿਐਨ ਮਾਏ ਸੁਵਿਧਾ ਮਿਲ ਸਕੇਲਾ। ਮੁੱਖ ਸਚਿਵ ਪੀਐਮ ਸ਼੍ਰੀ ਵਿਦਿਆਲਿਆ ਰਾ ਸੰਸਥਾ ਪ੍ਰਧਾਨਾ ਰੀ ਰਾਜਯ ਸਤਰੀ ਵੈਬੀਨਾਰ ਮਾਏ ਬੋਲ ਰਿਹਾ ਹਾਂ। ਵਣਾ ਕਹਿਓ ਕਿ ਆ ਲੈਬ ਸੋ ਪੜ੍ਹੇ ਸਿਰਿਆਂ ਨੇ ਅਧਿਐਨ ਮਾਏ ਸਹਾਇਤਾ ਮਿਲੇਲੀ। ਵਣਾ ਹਰ ਪੀਐਮ ਸ਼੍ਰੀ ਸਕੂਲ ਮਾਏ ਸੁਝਾਓ ਪੇਟਿਕਾ ਲਗਾਉਣੇ ਅਰ ਸਫਲਤਾ ਰੀ ਕਹਾਣੀਆਂ ਸਾਂਝਾ ਕਰਨੇ ਰੀ ਬਾਤ ਕਹੀ। ਵੈਬੀਨਾਰ ਪਾਛੇ ਮੀਡੀਆ ਸੋ ਬਣਤਲ ਮਾਏ ਮੁੱਖ ਸਚਿਵ ਕਹਿਓ ਕਿ ਨਿਆਰਾ ਨਿਆਰਾ ਸਕੂਲਾਂ ਰਾ ਨਵਾਚਾਰਾਂ ਅਰ ਸਰਵੋਤਮ ਨੀਤੀਆਂ ਨੇ ਦੂਜਾ ਸਕੂਲਾਂ ਮਾਏ ਵੀ ਲਾਗੂ ਕਰਿਓ ਜਾਵੇਲਾ।
3: राजस्थान में जो पीएम श्री स्कूल्स के माध्यम से जो एजुकेशन मॉडल्स डेवलप कर रहे हैं, इनमें कई नेशनल बेस्ट प्रैक्टिसेस आज हमारे सामने आए हैं। ये हम भारत सरकार में सामने भी प्रस्तुत करेंगे और इसी क्रम में अन्य स्कूल्स को भी डेवलप करने के लिए सारे प्रयास और जो बेस्ट प्रैक्टिसेस हैं, इसको हम लोग इसी क्रम में और भी वेबिनार आयोजित करेंगे, टॉप परफॉर्मर्स को राज्य के सामने प्रस्तुत करेंगे ताकि वो अपना चैलेंजेस और सक्सेसेस पूरा राज्य में बाकी सब लोग सुन के सीख सकें।
0: ਪ੍ਰਦੇਸ਼ ਰਾਜ ਸਗਲਾ 63,000 ਆਂਗਨਵਾੜੀ ਕੇਂਦਰਾਂ ਮਾਥੇ ਅੱਜ ਪੀਏਐਮ ਬੈਠਕ ਰਾਖੀ ਜੀ। ਮਹਿਲਾ ਅਰ ਬਾਲ ਵਿਕਾਸ ਮਹਿਕਮਾ ਰੀ ਕਾਨੀ ਸੋ ਆ ਬੈਠਕ ਹਰ ਮਹੀਨੇ ਰੀ ਮਾਵਸ ਨੇ ਰਾਖੀ ਜਾਵੇ ਹੈ। ਸਮੇਕਿਤ ਬਾਲ ਵਿਕਾਸ ਸੇਵਾ ਯੋਜਨਾ ICDS ਰਾ ਨਿਦੇਸ਼ਕ ਵਾਸੁਦੇਵ ਮਾਲਾਵਤ ਰਾਜਧਾਨੀ ਜੈਪੁਰ ਮਾਏ, ਪਰਯੋਜਨਾ ਜੈਪੁਰ 2 ਰਾ ਮਾਲਵੀਏ ਨਗਰ ਸੈਕਟਰ 10 ਮਾਏ ਆਂਗਨਵਾੜੀ ਕੇਂਦਰ ਮਾਥੇ ਰਾਖੀ ਜੀ ਪੀਏਐਮ ਮੀਟਿੰਗ ਰੋ ਜਾਇਜ਼ੋ ਕਰਿਓ। ਵਣਾ ਆਂਗਨਵਾੜੀ ਕੇਂਦਰਾਂ ਮਾਥੇ ਮੌਜੂਦ ਕਾਰਯਕਰਤਾਵਾਂ ਅਰ ਅਭਿਭਾਵਕਾਂ ਸੋ ਟਾਬਰਾਂ ਰੀ ਗਤੀਵਿਧੀਆਂ ਵਿਵਹਾਰ ਪਰਿਵਰਤਨ ਅਰ ਪੋਸ਼ਣ ਸੋ ਜੁੜੀ ਜਾਣਕਾਰੀ ਲੀ ਅਰ ਜ਼ਰੂਰੀ ਦਿਸ਼ਾ ਨਿਰਦੇਸ਼ ਦਿਆ। ਕੇਂਦਰ ਸਰਕਾਰ ਸੋਸ਼ਲ ਮੀਡੀਆ ਮਾਥੇ ਵਾਇਰਲ ਹੋ ਰਿਹਾ ਉਨ ਵੀਡੀਓ ਰੋ ਖੰਡਨ ਕਰਿਓ ਹੈ ਜਿਨ ਮਾਏ ਦਾਵੋ

0: ਭਰਿਓ ਗਯੋ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਿਊਜ਼ੀਲੈਂਡ ਰਾ ਔਕਲੈਂਡ ਮਾਂ ਇਹ ਕਾਰਯਕ੍ਰਮ ਰੇ ਚਾਲਤਾ ਕਯੋ ਹੋ ਕਿ ਭਾਰਤ ਦੁਨੀਆਂ ਰੋ ਦੂਜੋ ਸਭ ਤੋਂ ਵੱਡੋ ਗੋ ਮਾਸ ਉਤਪਾਦਕ ਦੇਸ਼ ਹੈ। PIB ਰੀ ਤੱਥੇ ਜਾਂਚ ਇਕਾਈ ਕਯੋ ਹੈ ਕਿ ਉਹ ਦਾਵੋ ਫਰਜ਼ੀ ਹੈ ਅਰ ਪ੍ਰਧਾਨ ਮੰਤਰੀ ਐੜੋ ਕੋਈ ਬਿਆਨ ਨਹੀਂ ਦਿਓ ਹੈ। ਰੇਲਵੇ ਮਾਏ ਭੂਮੀ ਅਧਿਗ੍ਰਹਿਣ ਦੀ ਪ੍ਰਕਿਰਿਆ ਦੇ ਪ੍ਰਬੰਧਨ ਖਾਤਰ ਰੇਲ ਭੂਮੀ ਪੋਰਟਲ ਲਾਂਚ ਕਰਿਓ ਜਾਵੇਲਾ। ਰੇਲ ਮੰਤਰੀ ਅਸ਼ਨਵੀ ਵੈਸ਼ਨਵ ਅੱਜ ਨਵੀਂ ਦਿੱਲੀ ਮਾਏ ਮੀਡੀਆ ਨੇ ਆ ਜਾਣਕਾਰੀ ਦੀ। ਵਣਾ ਬਤਾਇਓ ਕਿ ਅਬੇ ਕੰਟੇਨਰਾਂ ਮਾਏ ਖਾਦ ਲੈ ਜਾਈ ਜਾ ਸਕੇਲਾ। ਬਿਜਲੀ ਸੰਯੰਤਰਾਂ ਸੋ ਪੈਦਾ ਹੋਣ ਵਾਲੀ ਫਲਾਈਸ਼ ਐਰਸ ਨੇ ਕੰਟੇਨਰਾਂ ਮਾਏ ਭੇਜੋ ਜਾਵੇਲਾ। ਇਨ ਸੋ ਪਰਿਆਵਰਣ ਪ੍ਰਦੂਸ਼ਣ ਦੀ ਵੀ ਰੋਕਥਾਮ ਹੋਵੇਲੀ। ਸ਼੍ਰੀ ਵੈਸ਼ਨਵ ਕੰਟੇਨਰ ਨੀਤੀ ਦੇ ਤਹਿਤ ਏਕੀਕ੍ਰਿਤ ਲਾਇਸੈਂਸ ਪ੍ਰਣਾਲੀ ਦੀ ਵੀ ਘੋਸ਼ਣਾ ਕਰੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਜੁਲਾਈ ਨੇ ਆਕਾਸ਼ਵਾਣੀ ਰੇ ਮਨ ਕੀ ਬਾਤ ਕਾਰਯਕ੍ਰਮ ਮਾਏ ਆਪਣਾ ਵਿਚਾਰ ਸਾਂਝਾ ਕਰੇਲਾ। ਆ ਇਨ ਮਾਸਿਕ ਰੇਡੀਓ ਕਾਰਯਕ੍ਰਮ ਦੀ 136ਵੀਂ ਕੜੀ ਵੈਲੀ। ਇਨ ਖਾਤਿਰ ਸ਼੍ਰੋਤਾ ਆਪਣਾ ਸੁਝਾਅ ਟੋਲ ਫਰੀ ਨੰਬਰ 1-800-1178-00 ਮਾਥੇ ਭੇਜ ਸਕੇ ਹੈ। ਨਰਿੰਦਰ ਮੋਦੀ ਐਪ ਔਰ ਮਾਈ GOV ਓਪਨ ਫੋਰਮ ਰੇ ਮਾਰਫਤ ਵੀ ਵਿਚਾਰ ਭੇਜਿਆ ਜਾ ਸਕੇ ਹੈ। ਇਹ ਸੁਝਾਅ 24 ਜੁਲਾਈ ਤਾਈਂ ਮਨਜ਼ੂਰ ਕਰਿਆ ਜਾਵੇਲਾ। ਔਰ ਆਖਿਰ ਮਾਏ ਖਾਸ ਖਬਰਾਂ ਇੱਕ ਵਾਰ ਫੇਰੋਂ ਸੁਣੋ। ਰਾਜਸਥਾਨ ਵਿਧਾਨ ਸਭਾ ਗਠਨ ਦਾ 75 ਬਰਸ ਦੇ ਮੌਕੇ ਮਾਥੇ ਕਾਲੇ ਸੂ ਅੰਮ੍ਰਿਤ ਮਹੋਤਸਵ ਦੀ ਸ਼ੁਰੂਆਤ। ਸਾਲ ਭਰ ਕਈ ਖਾਸ ਕਾਰਯਕ੍ਰਮਾਂ ਰੋ ਆਯੋਜਨ ਵੇਲਾ ਰਾਜ੍ਯ ਮਾਏ ਸ਼ਾਦੀ ਧਾਰਮਿਕ ਆਯੋਜਨਾ ਅਰ ਸਾਰਵਜਨਿਕ ਕਾਰਯਕ੍ਰਮਾਂ ਮਾਏ ਅਬੇ ਕੇਵਲ ਵੈਦ ਲਾਇਸੈਂਸਧਾਰੀ ਹਲਵਾਈ ਅਰ ਕੈਟਰਰ ਹੀ ਸੇਵਾਵਾਂ ਦੇ ਸਕੇਲਾ। ਪ੍ਰਦੇਸ਼ ਭਰ ਦੀ ਸਗਲੀ ਗਰਭਵਤੀ ਮਹਿਲਾਵਾਂ ਰੇ ਸਵਾਸਥਿ ਦੀ ਸਘਨ ਸਕਰੀਨਿੰਗ ਖਾਤਿਰ ਕਾਲੇ ਸੂ ਖਾਸ ਅਭਿਆਨ ਚਲਾਇਓ ਜਾਵੇਲਾ। ਹਰ ਪ੍ਰਦੇਸ਼ ਦਾ ਸਗਲਾ 63,000 ਆਂਗਨਵਾੜੀ ਕੇਂਦਰਾਂ ਮਾਥੇ ਵੀ ਅਭਿਭਾਵਕ ਕਾਰਯਕਰਤਾ ਬੈਠਕ ਮਾਏ ਟਾਵਰਾਂ ਰੇ ਸਵਾਸਥਿ ਅਰ ਸ਼ਿਕਸ਼ਾ ਮਾਥੇ ਚਰਚਾ। ਇਨ ਦੇ ਸਾਥੇ ਹੀ ਸਮਾਚਾਰਾਂ ਰੋ ਬੁਲੇਟਿਨ ਪੂਰੋ ਹੋਇਓ। ਨਮਸਕਾਰ।
1: ये आकाशवाणी का झालावाड़ केंद्र है, FM 103.2 MHz पर। शाम के 7 बज रहे हैं और अब किसान भाई सुनेंगे अपना कार्यक्रम किसान वाणी।